ਗਏ ਉਪਾਇਆਂ ਦੀ ਬਾਤ ਕਰਨ ਲੱਗ ਰਿਹਾ ਹਾਂ। ਆਪਾਂ ਖਾਣ ਪਾਣ ਦੀ ਬਾਤ ਕਰੀ ਸੀ ਕਿ ਆਪਾਂ ਨੇ ਪੇਟ ਦੀ ਚਰਬੀ ਘਟਾਉਣੀ ਹੈ ਤਾਂ ਆਪਾਂ ਨੇ ਮਿੱਠੋ ਮੈਦੋ ਚਿਕਣੋ ਤਲਿਓ ਫਲਿਓ ਨਹੀਂ ਲਿਆਉਣਾ ਚਾਹੀਦਾ। ਅਬਾਰ ਆਪਣੀ ਬਹਿਣਾ ਸੋਚ ਸੀ ਫਿਰ ਇਸੋ ਕੇ ਲੇਵਾਂ, ਤੋ ਬਹਿਨੋ ਆਪ ਗਏ ਭੋਜਨ ਮਾਏ ਪ੍ਰੋਟੀਨ ਔਰ ਫਾਈਬਰ ਨੇ ਵਧਾਉਣਾ ਚਾਹੀਏ। ਔਰ ਜਿਕੋ ਆਪਾਂ ਨੇ ਹਰੀ ਪੱਤੇਦਾਰ ਸਬਜ਼ੀਆਂ ਮਾਏ ਮਿਲੇ ਹੈ, ਜੀਆਂ ਸਲਾਦ ਹੋ ਗਿਆ, ਖੀਰਾ, ਟਮਾਟਰ, ਕਾਕੜੀ ਔਰ ਪਾਣੀ ਵਾਲੀ ਜਿਹੀ ਚੀਜ਼ਾਂ ਹੈ, ਜੀ ਮੈਂ ਪਾਣੀ ਦੀ ਮਾਤਰਾ ਘਣੀ ਹੋਵੇ ਬੇ ਲੈਣੀ ਚਾਹੀਏ। ਸਾਗੇ ਦਾਲ, ਕਾਲਾ ਚਣਾ, ਅੰਕੁਰਿਤ ਅਨਾਜ ਉਗਿਓ ਜ਼ਿਆਦਾ ਹੋਣਾ ਚਾਹੀਏ ਬੇ ਖਾਣੇ ਮੈਂ। ਇਸ਼ੂ ਬੈਨੋ ਪੇਟ ਬੇਗੀ ਭਰ ਜਾਵੇ ਔਰ ਘਣੀ ਦੇਰ ਤਾਈਂ ਭੁੱਖ ਕੋ ਨਹੀਂ ਲੱਗੇ। ਆ ਤੋ ਹੀ ਖਾਣ ਪੀਣ ਦੀ ਬਾਤ। ਇੰਗੇ ਬਾਅਦ ਜਿਕੋ ਖਾਇਓ ਹੈ ਬਿਨੇ ਪਚਾਵਣ ਖਾਤਰ ਕਸਰਤ ਔਰ ਸ਼ਾਰੀਰਿਕ ਮਿਹਨਤ ਕਰਨੀ ਚਾਹੀਦੀ। ਅੱਜ ਕੱਲ੍ਹ ਹੀ ਆਪਣੇ ਮਿਨਖਾਂ ਦੀ ਸ਼ਾਰੀਰਿਕ ਮਿਹਨਤ ਘਣੀ ਕਮ ਹੋ ਗਈ ਹੈ, ਬਟਨ ਦਬਾਉਣ ਤਾਈਂ ਸਗਲਾ ਕੰਮ ਹੋ ਜਾਵੇ, ਪਰ ਚਰਬੀ ਗਲਾਉਣੀ ਹੈ ਤਾਂ ਪਸੀਨੋ ਤੋਂ ਬਾਲ ਨੂੰ ਹੀ ਪੜਸੀ। ਔਰ ਆ ਕੋਈ ਜ਼ਰੂਰੀ ਕੋਨੀ ਥੇ ਕਸਰਤ ਹੀ ਕਰੋ, ਬਿੰਗੀ ਜਗ੍ਹਾ ਆਪਾਂ ਤੇਜ਼ ਤੇਜ਼ ਚਾਲਣੋ ਵੀ ਕਰ ਸਕਾਂ ਹਾਂ, ਜੀ ਹਾਂ ਦੌੜ ਵੀ ਲਗਾ ਸਕਾਂ ਹਾਂ। ਸਮਾਨਿਆ ਸ਼ੂ ਥੋੜ੍ਹੋ ਤੇਜ਼ ਚਾਲੋ ਕਿ ਪਸੀਨੋ ਆਵਣੋ, ਬਸ ਪਸੀਨੋ ਆਵਣੋ ਚਾਹੀਦਾ। ਔਰ ਸੁਬਹਾ ਸ਼ਾਮ ਨੇ ਕਮੋ ਕਮ 30 ਸ਼ੂ 45 ਮਿੰਟ ਘੁੰਮਣੋ ਚਾਹੀਦਾ। ਔਰ ਰਾਤ ਨੇ ਜਿਹਾਂ ਪਰ ਰੋਟੀ ਰਾਟੀ ਰਿਜੀਮ ਲਿਆ ਟਾਈਮ ਸਰ ਤੋਂ ਬਿਨਾਂ ਵੀ ਖਾ ਗਏ ਆਪਾਂ ਘੁੰਮ ਸਕਾਂ ਹਾਂ। ਲੇਕਿਨ ਪਣ ਬਹਿਨੋ ਆਹ ਬਾਤ ਹੈ ਕਿ ਰੋਟੀ ਖਾ ਗਏ ਯਾਰ ਜਿਮ ਔਰ ਆਪਾਂ ਧੀਰੇ ਚਾਲਣੋ ਚਾਹੀਦਾ। ਕੀ ਹੈ ਕਿ ਬਹਿਨੋ ਰੋਟੀ ਖਾ ਗਏ ਤੇਜ਼ ਭਾਜਣ ਛੂ ਵਜਨ ਕਮ ਕੋਨੀ ਹੋਵੇ, ਉਲਟੀ ਕੋ ਖਾਣੋ ਜੀ ਕੋ ਖਾਇੜ ਹੋਏ ਵੋ ਪਚੇ ਹੀ ਕੋਨੀ ਔਰ ਸਰੀਰ ਮਾਏ ਅਮਲ ਹੋ ਜਾਵੇ। ਔਰ ਇਆਂ ਹੀ ਆਪਾਂ ਨੇ ਥੋੜ੍ਹੀ ਦੂਰ ਜਾਵਣੋ ਹੈ ਤੋ ਮੋਟਰ ਗਾਡੀ ਜਾਂ ਕੀ ਸਾਵ ਸਾਧਨ ਹੈ ਬਿੰਗੀ ਜਗ੍ਹਾ ਪੈਦਲ ਜਾਵਣੋ ਚਾਹੀਦਾ। ਇਸ਼ੂ ਬਹਿਨੋ ਸਰੀਰ ਸਵਸਥ ਰਹੇ ਔਰ ਆਪਣੋ ਇੰਧਨ ਵੀ ਬਚੇ, ਫਾਲਤੂ ਕਾ ਪੀਸਾ ਕੋ ਨਹੀਂ ਲੱਗੇ। ਆ ਤੋ ਹੀ ਚਾਲਣ ਫਿਰਨ ਦੀ ਬਾਤ। ਇੰਗੇ ਇਲਾਵਾ ਜੀਵਨ ਦੀ ਜਿਹੀ ਆਦਤਾਂ ਹੈ ਭਾਬੀ ਬਹਿਨੋ ਆਪਾਂ ਨੇ ਬਦਲਣੀ ਚਾਹੀਦੀ, ਜੀਆਂ ਆਪਾਂ ਨੇ ਨੀਂਦ ਪੂਰੀ ਲੈਣੀ ਚਾਹੀਏ, ਰਾਤ ਨੇ ਟਾਈਮ ਪਰ ਸੋ ਔਰ ਦਿਨ ਗਏ ਟਾਈਮ ਪਰ ਉਠੋ। ਅੱਜ ਕੱਲ੍ਹ ਹੀ ਲੋਕ ਰਾਤ ਨੇ ਫੋਨ ਚਲਾਵੇ, ਫੋਨ ਚਲਾਉਣ ਨੂੰ ਕੀ ਹੋਵੇ ਬਹਿਨੋ ਜਿਸ਼ੂ ਨੀਂਦ ਤੋਂ ਪੂਰੀ ਹੋਵੇ ਹੀ ਕੋਨੀ। ਔਰ ਨੀਂਦ ਕਮ ਲੈਣ ਛੂ ਮਾਰੇ ਸਰੀਰ ਮੈਂ ਜਿਕਾ ਭੁੱਖ ਗਾ ਜਿਕਾ ਹੋਰਮਨ ਹੋਵੇ ਬੇ ਵੱਧ ਜਾਵੇ, ਜਿਸ਼ੂ ਰਾਤ ਨੇ ਬੇਟੇ ਭੁੱਖ ਲਾਗੇ ਇਹ ਵਾਸਤੇ ਰਾਤ ਕੋ ਕਾਮ ਸੋਵਣੋ ਹੋਵੇ। ਤੋ ਬਹਿਨੋ ਆਪਾਂ ਨੇ ਸੋਵਣੋ ਚਾਹੀਏ ਔਰ ਕਮ ਛੂ ਕਮ 7-8 ਘੰਟਾ ਦੀ ਨੀਂਦ ਘਣੀ ਜ਼ਰੂਰੀ ਹੋਵੇ। ਔਰ ਇਹ ਘਣੀ ਚਿੰਤਾ ਕਰਨ ਛੂ ਕੋਰਟੀਸੋਲ ਹੋਰਮਨ ਸਰੀਰ ਮਾਏ ਵਧੇ, ਜਿਸ਼ੂ ਪੇਟ ਦੀ ਚਰਬੀ ਵੱਧ ਜਾਵੇ। ਇਹ ਵਾਸਤੇ ਟੈਨਸ਼ਨ ਨਹੀਂ ਲੈਣੀ, ਚੋਖੋ ਰਾਮ ਜੀ ਕੋ ਨਾਮ ਲਿਓ ਔਰ ਖੁਸ਼ ਰਹੋ। ਤੋ ਬਹਿਨੋ ਇਹ ਬਾਤ ਪਰ ਸੁਣ ਲਿਆ ਚੋਖੋ ਸੋ ਭਜਨ, ਤੋ ਲਿਓ ਬਹਿਨੋ ਸੁਣੋ ਭਜਨ।

ਮੈਨੂੰ ਆਪਾਂ ਪੇਟ ਦੀ ਚਰਬੀ ਕਮ ਕਰਨ ਦੀ ਬਾਤ ਕਰਨ ਲੱਗ ਰਿਹਾ ਹਾਂ। ਇਹ ਮੈਂ ਆਪਣੋ ਸਭ ਸ਼ੁ ਮਦਦਗਾਰ ਬਣ ਸਕੇ ਜੋ। ਹਾਂ ਬੈਨੋ, ਜੋ ਆਪਣੋ ਘਣੋ ਪੁਰਾਣੋ ਔਰ ਦੇਸੀ ਅਨਾਜ ਹੋਵੇ ਜਿਕੋ ਸਿਹਤ ਖਾਤਰ ਵਰਦਾਨ ਹੈ। ਆਪਾਂ ਜੌ ਦੀ ਫਾਇਦਾ ਦੀ ਬਾਤ ਕਰਾਂ ਤੋ ਵੋ ਵਜਨ ਘਟਾਉਣ ਮੈਂ ਕਾਫੀ ਮਦਦ ਕਰੇ। ਆਪਾਂ ਜੋ ਵੀ ਰੋਟੀ ਖਾ ਸਕਾਂ ਹਾਂ, ਇੰਗੋ ਪਾਣੀ ਪੀ ਸਕਾਂ ਹਾਂ, ਉਹ ਕਾਫੀ ਦੇਰ ਤਾਈਂ ਪੇਟ ਭਰੇੜੋ ਰੱਖੇ ਔਰ ਰੋਗ ਪ੍ਰਤੀਰੋਧਕ ਜਿੱਕੀ ਆਪਣੀ ਸ਼ਮਤਾ ਹੈ ਬਿਨਾਂ ਵੀ ਵਧਾਵਣ ਨੂੰ ਕੰਮ ਕਰੇ। ਅਬਾਰ ਜੀਆਂ ਗਰਮੀਆਂ ਹੈ ਤੋ ਇਵੇਂ ਵੀ ਪੇਟ ਦੀ ਗਰਮੀ ਸ਼ਾਂਤ ਕਰੇ ਔਰ ਪੇਟ ਨੇ ਠੰਡੋ ਰੱਖੇ। ਪੇਟ ਦੀ ਜਿੱਕੀ ਜਲਨ ਹੈ, ਅਮਲੀਏ ਪ੍ਰਵਰਤੀ ਹੈ, ਬਿਨਾਂ ਵੀ ਖਤਮ ਕਰੇ ਹੈ ਔਰ ਇੰਗੋ ਸੱਤੂ ਜਾਂ ਇੰਗੋ ਪਾਣੀ ਘਣੋ ਹੀ ਆਛੋ ਰਹੇ। ਆਪਾਂ ਦੇਖਾਂ ਅੱਜ ਕੱਲ੍ਹ ਹੀ ਸ਼ੱਕਰ ਦੀ ਬਿਮਾਰੀ ਬਿਨਾਂ ਸ਼ੂਗਰ ਕੇ ਦਿਓ ਮਧੂਮੇਹ ਵੀ ਕਿਹਾ ਕਰੇ ਵੀ ਮੈਂ ਉਹ ਘਣੋ ਹੀ ਫਾਇਦਾ ਦੇਵੇ। ਖੂਨ ਮਾਏ ਸ਼ੱਕਰ ਦੀ ਮਾਤਰਾ ਵਧਣ ਕੋ ਨਹੀਂ ਦੇਵੇ ਔਰ ਸਰੀਰ ਮਾਏ ਊਰਜਾ ਕੋ ਸੰਚਾਰ ਕਰੇ। ਇਆਂ ਹੀ ਪੱਥਰੀ ਦੀ ਸਮੱਸਿਆ ਹੈ, ਬਿਨਾਂ ਵੀ ਪਾਣੀ ਪੀਵਣ ਦੀ ਸਲਾਹ ਦੀ ਜਾਵੇ ਤੋ ਜੋ ਉਹ ਪਾਣੀ ਪੀਵਣ ਛੂ ਸਾਰੋ ਅੰਦਰ ਕੋ ਜੀ ਕੋ ਕਚਰੋ ਹੈ ਵੋ ਨਿਕਲ ਗਏ, ਸਾਫ ਹੋ ਜਾਵੇ। ਇੰਗੇ ਸਾਗੇ ਅੱਜ ਕੱਲ੍ਹ ਹੀ ਕੋਲੈਸਟ੍ਰੋਲ ਘਣਾ ਗਏ ਹੀ ਡਾਕਟਰ ਬਤਾ ਦੇਵੇ, ਵੱਡੇੜੋ ਹੀ ਬਤਾਵੇ ਔਰ ਦਿਲ ਦੀ ਜਿੱਕੀ ਬਿਮਾਰੀਆਂ ਹੈ ਬਾਂਗੇ ਮਾਈ ਨੇ ਵੀ ਉਹ ਫਾਇਦਾ ਦੇਵੇ। ਖੂਨ ਦੀ ਨਸਾਂ ਸਾਫ ਹੋਵੇ ਜਿਸ਼ੂ ਦਿਲ ਦੀ ਬਿਮਾਰੀ ਔਰ ਹਾਰਟ ਅਟੈਕ ਜਿਹਨੇ ਦਿਲ ਕੋ ਦੌਰੋ ਕੇਵੇ ਬਿੰਗੋ ਖਤਰੋ ਕਮ ਹੋ ਜਾਵੇ। ਇੰਗੇ ਸਾਗੇ ਬਹਿਨੋ ਪਾਚਨ ਕ੍ਰਿਆ ਮਾਏ ਚੋਖੋ ਕੰਮ ਕਰੇ ਤੋ ਬਹਿਨੋ ਇਆਂ ਜੋਗਾ ਘਣਾ ਹੀ ਫਾਇਦਾ ਹੈ ਜਿਸ਼ੂ ਆਪਾਂ ਨਿਰੋਗੀ ਰਹਿ ਸਕਾਂ। ਇਹ ਵਾਸਤੇ ਆਪਾਂ ਨੇ ਇਸਤੇਮਾਲ ਮਾਏ ਇਹਨੇ ਲੇਵਣੋ ਚਾਹੀਏ। ਆਪਾਂ ਜੋ ਕਿ ਰੋਟੀ ਬਣਾ ਸਕਾਂ ਹਾਂ, ਗੇਹੂੰ ਦੇ ਆਟੇ ਮਾਈ ਮਿਲਾਰ ਬਣਾ ਸਕਾਂ, ਉਹ ਸੋਰੀ ਵੀ ਰਿਵੇ ਔਰ ਸੋਰੀ ਤਰੀਆਂ ਬਣ ਵੀ ਜਾਵੇ ਔਰ ਇਆਂ ਹੀ ਜੋ ਗਾ ਦਾਣਾ ਪਾਣੀ ਮਾਈ ਉਬਾਲ ਗਏ ਪਾਣੀ ਨੇ ਠੰਡੋ ਕਰ ਪੀਓ ਉਹ ਘਣੋ ਹੀ ਫਾਇਦਾ ਦੇਵੇ। ਇੰਗੇ ਬਾਅਦ ਆਪਾਂ ਜੋ ਕਿ ਰਾਬੜੀ ਵੀ ਬਣਾ ਸਕਾਂ ਹਾਂ, ਆਪਾਂ ਘਰਾਂ ਮਾਈ ਰਾਬੜੀ ਬਣਾਵਾਂ ਤੋ ਵੀ ਮੈਂ ਜੋ ਗੋ ਆਟੋ ਵੀ ਰਲਾ ਸਕਾਂ ਹਾਂ ਤੋ ਉਹ ਵੀ ਘਣੋ ਹੀ ਅੱਛੋ ਔਰ ਫਾਇਦਾ ਦੇਵੇ। ਤੋ ਬਹਿਨੋ ਆਪਾਂ ਇੰਗੇ ਸਾਗੇ ਹੀ ਸੁਣ ਲਿਆ ਉਹ ਆਖਿਰ ਮੈਂ ਚੱਲਤਾ ਚੱਲਤਾ ਉਹ ਚੋਖੋ ਸੋ ਗੀਤ, ਤੋ ਲਿਓ ਬਹਿਨੋ ਸੁਣੋ।

ਇਹ ਆਕਾਸ਼ਵਾਣੀ ਦਾ ਵਿਦੇਸ਼ ਪ੍ਰਸਾਰਣ ਸੇਵਾ ਦਾ ਸਰਾਇਕੀ ਕਾਰਜਕ੍ਰਮ ਹੈ ਜਿਹਦੇ ਵਿੱਚ ਤੁਸੀਂ ਸੁਣਸੋ ਇੱਕ ਵਾਰਤਾ ਮਾਖਣ ਲਾਲ ਚਤੁਰਵੇਦੀ ਦਾ ਜੀਵਨ ਦਰਸ਼ਨ। ਇਹਦੇ ਵਾਰਤਾਕਾਰ ਹਨ ਸੂਰਜ ਕਟਪਾਲੀਆ ਅਤੇ ਇਹਦੇ ਬਾਅਦ ਤੁਸੀਂ ਸੁਣਸੋ ਸਰਾਇਕੀ ਗੀਤ ਸੰਗੀਤ। ਆਓ ਸਭ ਕੋਲ ਪਹਿਲੇ ਸੁਣਦੇ ਹੈ ਸੂਰਜ ਕਟਪਾਲੀਆ ਕੋਲੋਂ ਵਾਰਤਾ ਮਾਖਣ ਲਾਲ ਚਤੁਰਵੇਦੀ ਦਾ ਜੀਵਨ ਦਰਸ਼ਨ। ਕਵੀ ਆਪਣੇ ਵੇਲੇ ਦੇ ਸਮਾਜ ਦਾ ਸ਼ੀਸ਼ਾ ਹੁੰਦੇ ਹਨ ਜਿਹੜੇ ਸਮਾਜ ਨੂੰ ਉਹਦੀ ਸੱਚੀ ਤਸਵੀਰ ਆਪਣੇ ਰਚਨਾਵਾਂ ਦੇ ਬਾਬਤ ਦਿਖੇਂਦੇ ਰਹਿੰਦੇ ਹਨ ਅਤੇ ਸਮਾਜ ਨੂੰ ਹਮੇਸ਼ਾ ਸਜਗ ਰੱਖਣ ਵਿੱਚ ਆਪਣਾ ਕਿਰਦਾਰ ਇਮਾਨਦਾਰੀ ਨਾਲ ਨਿਭਾਉਂਦੇ ਹਨ। ਉਹ ਸਮਾਜ ਵਿੱਚ ਨਵੇਂ ਵਿਚਾਰਾਂ ਨੂੰ ਮਨਵਾਉਂਦੇ ਹਨ ਅਤੇ ਲਗਾਤਾਰ ਇੱਕ ਨਵੀਂ ਊਰਜਾ ਦਾ ਸੰਚਾਰ ਕਰਕੇ ਲੋਕਾਂ ਨੂੰ ਆਪਣਾ ਜੀਵਨ ਸਾਰਥਕ ਬਣਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਤਾਰੀਖ ਦਾ ਕੋਈ ਵੀ ਦੌਰ ਹੋਵੇ, ਕੋਈ ਵੀ ਅੰਦੋਲਨ ਹੋਵੇ, ਕਵੀ ਨੂੰ ਸਫਲ ਬਣਾਉਣ ਵਿੱਚ ਹਮੇਸ਼ਾ ਅੱਗੋਂ ਰਹਿੰਦੇ। ਅੱਜ ਅਸਾਂ ਜਿਹੜੇ ਕਵੀ ਦੇ ਬਾਰੇ ਵਾਰਤਕ ਰਹਿੰਦੇ ਪਏ ਹੈ ਉਹਨਾਂ ਦਾ ਨਾਂ ਹੈ ਮਾਖਣ ਲਾਲ ਚਤੁਰਵੇਦੀ। ਇਹਨਾਂ ਦਾ ਜਨਮ 4 April 1889 ਵਿੱਚ ਬਾਬਈ ਹੋਸ਼ੰਗਾਬਾਦ ਮੱਧ ਪ੍ਰਦੇਸ਼ ਵਿੱਚ ਥਿਆ ਹੈ। ਇਹਨਾਂ ਦੇ ਪਿਤਾ ਜੀ ਦਾ ਨਾਂ ਪੰਡਿਤ ਨੰਦ ਲਾਲ ਚਤੁਰਵੇਦੀ ਹੈ ਅਤੇ ਮਾਤਾ ਜੀ ਦਾ ਨਾਂ ਸੁੰਦਰੀ ਬਾਈ ਹੈ। ਪਿਤਾ ਜੀ ਕਸਬੇ ਦੇ ਸਕੂਲ ਵਿੱਚ ਸ਼ਿਕਸ਼ਕ ਹਨ ਪਏ। ਇਹ ਉਹ ਵਕਤ ਹੈ ਜਿਹੜੇ ਵੇਲੇ ਆਜ਼ਾਦੀ ਦੀ ਲੜਾਈ ਦਾ ਜਜ਼ਬਾ ਜ਼ੋਰ ਪਕੜੇਂਦਾ ਪਿਆ ਹੈ। 1906 ਤੋਂ ਗਿਣ ਕੇ 1910 ਤੋਣੀ ਇਹਨੇ ਸ਼ਿਕਸ਼ਕ ਦੀ ਨੌਕਰੀ ਕੀਤੀ, ਲੇਕਿਨ ਵਤਨ ਦੀ ਆਜ਼ਾਦੀ ਦਾ ਸੱਦਾ ਆ ਗਿਆ ਅਤੇ ਕਵੀ ਮਾਖਣ ਲਾਲ ਚਤੁਰਵੇਦੀ ਜੀ ਨੇ ਅਸਹਿਯੋਗ ਅੰਦੋਲਨ ਅਤੇ ਭਾਰਤ ਛੋੜੋ ਅੰਦੋਲਨ ਵਿੱਚ ਅੱਗੋਂ ਥੀ ਕੇ ਆਪਣਾ ਕਿਰਦਾਰ ਨਿਭਾਇਆ। ਕਈ ਵਾਰੀ ਕੈਦ ਕੀਤਾ ਗਿਆ, ਲੇਕਿਨ ਮੁਸੀਬਤਾਂ ਉਹਨੇ ਦੀ ਹਿੰਮਤ ਨੂੰ ਨਾ ਤੋੜ ਸਕਿਆ। 1910 ਦੇ ਬਾਅਦ ਮਾਖਣ ਲਾਲ ਚਤੁਰਵੇਦੀ ਰਾਸ਼ਟਰਵਾਦੀ ਪੱਤਰਿਕਾਵਾਂ ਪ੍ਰਭਾਤ ਅਤੇ ਉਹਦੇ ਬਾਅਦ ਕਰਮਵੀਰ ਦੇ ਸੰਪਾਦਕ ਬਣੇ। ਉਹਨੇ ਵਿੱਚ ਦੇਸ਼ ਭਗਤੀ ਦਾ ਉਤਸ਼ਾਹ, ਭਾਸ਼ਣ ਜੋਸ਼ੀਲੇ ਹਨ ਅਤੇ ਉਹਨਾਂ ਦੇ ਲੇਖਾਂ ਵਿੱਚ ਜਨਤਾ ਵਿੱਚ ਨਵੇਂ ਜੋਸ਼ ਨੂੰ ਤੇਜ਼ ਕਰਨ ਵਾਲੀ ਚਿੰਗਾਰੀ ਹੈ। ਸ਼੍ਰੀ ਮਾਖਣ ਲਾਲ ਚਤੁਰਵੇਦੀ ਭਾਰਤ ਮਾਂ ਦੇ ਸੱਚੇ ਸਪੂਤ ਹਨ ਅਤੇ ਉਹਨਾਂ ਦੀ ਸੱਚੀ ਭਾਰਤੀ ਭਾਵਨਾ ਨੇ ਆਮ ਲੋਕਾਂ ਵਿੱਚ ਆਜ਼ਾਦੀ ਦੀ ਉਮੀਦ ਨੂੰ ਜਗਾਉਣ ਦਾ ਸਫਲ ਪ੍ਰਯਾਸ ਕੀਤਾ। ਹਿੰਦੀ ਸਾਹਿਤ ਵਿੱਚ ਉਹਨਾਂ ਦਾ ਉਲੇਖਨੀ ਯੋਗਦਾਨ ਹੈ। 1955 ਵਿੱਚ ਸਾਗਰ ਵਿਸ਼ਵਵਿਦਿਆਲੇ ਤੋਂ ਪ੍ਰਤਿਸ਼ਠਿਤ ਸਾਹਿਤ ਅਕਾਦਮੀ ਪੁਰਸਕਾਰ ਜਿੱਤਣ ਵਾਲੇ ਉਹ ਪਹਿਲੇ ਆਦਮੀ ਹਨ। 1963 ਵਿੱਚ ਇਹਨਾਂ ਨੂੰ ਪਦਮ ਭੂਸ਼ਣ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਕੋਈ ਵੀ ਲੋਕ ਉਹਨਾਂ ਨੂੰ ਆਪਣੇ ਰਸਤੇ ਤੋਂ ਇੱਡੇ ਉੱਡੇ ਨਾ ਕਰ ਸਕਿਆ। ਉਹ ਮੱਧ ਪ੍ਰਦੇਸ਼ ਵਿੱਚ ਸੱਤਾਧਾਰੀ ਕਾਂਗਰਸ ਦੇ ਵਰਿਸ਼ਠਤਮ ਨੇਤਾ ਹਨ, ਪਰ ਸੱਤਾ ਦਾ ਲੋਭ ਉਹਨਾਂ ਨੂੰ ਕਦੇ ਵੀ ਨਾ ਆਇਆ। ਉਹਨਾਂ ਦੇ ਮਨ ਵਿੱਚ ਸੰਘਰਸ਼ ਦੀ ਜਵਾਲਾ ਹਮੇਸ਼ਾ ਬਲਦੀ ਰਹੀ ਤਾਂ ਉਹ ਹਮੇਸ਼ਾ ਸਮਝੌਤਿਆਂ ਦੇ ਖਿਲਾਫ ਹਮੇਸ਼ਾ ਆਵਾਮ ਵਿੱਚ ਚੇਤਨਾ ਜਗੇਂਦੇ ਰਹੇ। ਉਹਨੇ ਲਿਖਿਆ ਵੀ ਹੈ, ਅਮਰ ਰਾਸ਼ਟਰ ਉਦੰਡ ਰਾਸ਼ਟਰ ਉਨਮੁਕਤ ਰਾਸ਼ਟਰ ਇਹ ਮੇਰੀ ਬੋਲੀ, ਇਹ ਸੁਧਾਰ ਸਮਝੌਤੋਂ ਵਾਲੀ ਮੁਝਕੋ ਭਾਤੀ ਨਹੀਂ ਠਿਠੋਲੀ। ਮਾਖਣ ਲਾਲ ਜੀ ਹਮੇਸ਼ਾ ਅਸੰਤੋਸ਼ ਅਤੇ ਇਨਸਾਨੀ ਦਰਦ ਦੇ ਅਹਿਸਾਸ ਨੂੰ ਆਪਣੀ ਪੱਤਰਕਾਰਤਾ ਦੀ ਮਾਰਫਤ ਆਪਣੀ ਆਵਾਜ਼ ਦੇ ਕੇ ਬੁਲੰਦ ਕਰੇਂਦੇ ਰਹੇ। ਮਾਖਣ ਲਾਲ ਆਮ ਲੋਕਾਂ ਵਿੱਚੋਂ ਨਿਕਲੇ ਹੋਏ ਪੱਤਰਕਾਰ ਹਨ। ਉਹਨਾਂ ਦਾ ਆਖਣ ਹੈ ਕਿ ਸੰਪਾਦਕ ਦੀ ਨਜ਼ਰ ਹਮੇਸ਼ਾ ਪਰਿਣਾਮ 'ਤੇ ਲਗਾਤਾਰ ਬਣੀ ਰਹਿਣੀ ਚਾਹੀਦੀ ਹੈ, ਕਿਉਂਕਿ ਉਹਦੀ ਪੂਰੇ ਦੇਸ਼ ਦੇ ਪ੍ਰਤੀ ਜਵਾਬਦੇਹੀ ਹੁੰਦੀ ਹੈ। ਉਹਨਾਂ ਦਾ ਆਖਣ ਹੈ ਕਿ ਸਮਾਚਾਰ ਪੱਤਰ ਨੂੰ ਇਹੋ ਹੋਣਾ ਚਾਹੀਦਾ ਹੈ ਕਿ ਉਹਨਾਂ 'ਤੇ ਗਿਆਨ ਦੀ ਕਮੀ ਦਾ ਕਦੇ ਵੀ ਕੋਈ ਲਾਂਛਣ ਨਾ ਲੱਗੇ। ਕਵੀ ਮਾਖਣ ਲਾਲ ਚਤੁਰਵੇਦੀ ਦੀ ਗੱਲ ਕਰੂੰ ਤਾਂ ਉਹਨਾਂ ਦੀ ਲਿਖੀ ਕਵਿਤਾ ਪੁਸ਼ਪ ਕੀ ਅਭਿਲਾਸ਼ਾ ਦੀ ਗੱਲ ਨਾ ਕਰੂੰ ਤਾਂ ਇਹ ਉਹਨਾਂ ਨਾਲ ਨਾ ਇਨਸਾਫ਼ੀ ਹੋ ਸੀ। ਕਿਹੜਾ ਅਜਿਹਾ ਸਕੂਲ ਵੰਜਣ ਵਾਲਾ ਬਾਲ ਹੋ ਸੀ ਜਾਂ ਇਹ ਕਵਿਤਾ ਨਾ ਪੜ੍ਹੀ ਹੋ ਸੀ। ਇਹ ਕਵਿਤਾ ਵਿੱਚ ਫੁੱਲ ਦੀ ਇੱਛਾ ਦਿਖਾਈ ਗਈ ਹੈ ਕਿ ਉਹ ਚਾਹੁੰਦੇ ਉਹਨੂੰ ਦੇਸ਼ ਦੀ ਹਿਫਾਜ਼ਤ ਵਿੱਚ ਲੱਗੇ ਹੋਏ ਸੈਨਿਕਾਂ ਦੇ ਰਸਤੇ ਵਿੱਚ ਸੱਟਿਆ ਵੰਜੇ ਤਾਂ ਕਿ ਉਹਦੀ ਜ਼ਿੰਦਗੀ ਸਾਰਥਕ ਥੀਵੇ। ਇਹ ਕਵਿਤਾ ਬਾਲੇ ਨੂੰ ਦੇਸ਼ ਭਗਤੀ ਦੇ ਭਾਵੇਂ ਨਾਲ ਓਤ ਪ੍ਰੋਤ ਕਰਿੰਦੀ ਹੈ ਅਤੇ ਉਹ ਫੁੱਲ ਕੋਲੋਂ ਸਿੱਖਦੇ ਕਿ ਵਤਨ ਵਾਸਤੇ ਕੁਰਬਾਨੀ ਦੇਣ ਵਾਲੇ ਹਮੇਸ਼ਾ ਵਾਸਤੇ ਅਮਰ ਥੀ ਵੇਂਦੇ ਹਨ। ਇਹ ਕਵਿਤਾ ਦੇ ਕੁਝ ਲਾਈਨਾਂ ਤੁਸੀਂ ਵੀ ਸੁਣੋ। ਚਾਹਾ ਨਹੀਂ ਮੈਂ ਸੁਰ ਬਾਲਾ ਕੇ ਗਹਿਣੋ ਮੈਂ ਗੂੰਥਾ ਜਾਊਂ, ਚਾਹਾ ਨਹੀਂ ਪ੍ਰੇਮੀ ਮਾਲਾ ਮੈਂ ਬਿੰਦ ਪਿਆਰੀ ਪਰ ਲਲਚਾਊਂ, ਚਾਹ ਨਹੀਂ ਸਮਰਾਠੋਂ ਕੇ ਸ਼ਵ ਪਰ ਹੇ ਹਰੀ ਡਾਲਾ ਜਾਊਂ, ਚਾਹ ਨਹੀਂ ਦੇਵੋਂ ਕੇ ਸਿਰ ਪਰ ਚੜ੍ਹ ਭਾਗੇ ਪਰ ਇਠਲਾਊਂ, ਮੁਝੇ ਤੋੜ ਲੈ ਨਾ ਵਨ ਮਾਲੀ ਉਸ ਪਥ ਪਰ ਤੁਮ ਦੇਨਾ ਫੈਂਕ, ਮਾਤਰ ਭੂਮੀ ਪਰ ਸ਼ੀਸ ਚੜ੍ਹਾਨੇ ਜਿਸ ਪਥ ਜਾਏ ਵੀਰ ਅਨੇਕ, ਮਾਤਰ ਭੂਮੀ ਪਰ ਸ਼ੀਸ ਚੜ੍ਹਾਨੇ ਜਿਸ ਪਥ ਜਾਏ ਵੀਰ ਅਨੇਕ। ਇਹ ਕਵਿਤਾ ਨਾਲ ਕਵੀ ਦੇ ਮਨ ਵਿੱਚ ਰਾਸ਼ਟਰ ਪ੍ਰੇਮ ਦਾ ਜਜ਼ਬਾ ਪੂਰੀ ਤਰ੍ਹਾਂ ਉਜਾਗਰ ਥੀਂਦੇ ਅਤੇ ਉਹਨਾਂ ਦੇ ਜੀਵਨ ਦਰਸ਼ਨ ਦੀ ਵੀ ਝਲਕ ਮਿਲਦੀ ਹੈ। ਮਾਖਣ ਲਾਲ ਆਖਰ ਤੋਣੀ ਸਮਾਜ ਵਿੱਚ ਸਮਾਨਤਾ ਗਹਿਣਾਉਣ ਵਾਸਤੇ ਲੜਦੇ ਰਹੇ ਅਤੇ ਮਹਾਤਮਾ ਗਾਂਧੀ ਜੀ ਦੇ ਦਿਖਾਏ ਰਾਸਤੇ 'ਤੇ ਚੱਲਦੇ ਰਹੇ। ਉਹ ਹਮੇਸ਼ਾ ਸੱਚ ਅਤੇ ਅਹਿੰਸਾ ਦੇ ਨਿਯਮ ਦਾ ਪਾਲਣ ਕਰਿੰਦੇ ਰਹੇ। ਉਹਨਾਂ ਦੀ ਕਵਿਤਾਵਾਂ

0: ਵਾ ਸਾਫ਼ ਨਜ਼ਰ ਦੇ। ਇਹਨੇ ਆਪਣੀ ਰਚਨਾਵਾਂ ਵਿੱਚ ਤਿਆਗ ਅਤੇ ਬਲੀਦਾਨ ਦੇ ਰੰਗ ਘੋਲ ਲਿੱਤੇ ਨੇ, ਜਿਹਦੇ ਵਿੱਚ ਪਾਠਕ ਸਰੋਬਾਰ ਥੀ ਵੇਂਦੇ। ਮਾਖਣ ਲਾਲ ਜੀ ਜਾਂ ਕੁਝ ਕੱਲ੍ਹ ਜਿਹੀ ਰਚਨਾਵਾਂ ਹਨ, ਜਿਹਦੇ ਵਿੱਚੋਂ ਕੁਛ ਦਾ ਨਾਂ ਹੈ ਹਿਮ ਤਰੰਗਣੀ, ਸਮਰਪਣ, ਯੁੱਗ ਚਰਨ, ਸਾਹਿਤਯ ਦੇਵਤਾ, ਦੀਪ ਸੇ ਦੀਪ ਜਲੇ ਔਰ ਪੁਸ਼ਪ ਕੀ ਅਭਿਲਾਸ਼ਾ। ਇਹਦੇ ਇਲਾਵਾ ਕੁਝ ਕਵਿਤਾਵਾਂ ਜਿਵੇਂ ਅਮਰ ਰਾਸ਼, ਅੰਜਲੀ ਕੇ ਫੂਲ ਗਿਰੇ ਜਾਤੇ ਹੈ, ਆਜ ਨੈਨ ਕੇ ਬੰਗਲੇ ਮੇਂ, ਇਸ ਤਰ੍ਹਾਂ ਢੱਕਣ ਲਗਾਇਆ ਰਾਤ ਨੇ, ਉਸ ਪ੍ਰਭਾਤ ਤੂੰ ਬਾਤ ਨਾ ਮਾਨੇ, ਕਿਰਣੋਂ ਕੀ ਸ਼ਾਲਾ ਬੰਦ ਹੋ ਗਈ ਛੁਪ ਛੁਪ, ਕੁੰਜ ਕੁਟੀਰੇ ਯਮੁਨਾ ਤੀਰੇ, ਗਾਲੀ ਮੇਂ ਗਰਮਾ ਘੋਲ ਘੋਲ ਔਰ ਮਧੁਰ ਮਧੁਰ ਕੁਛ ਗਾ ਦੋ ਮਾਲਿਕ ਇਤਿਆਦਿ। ਮਾਖਣ ਲਾਲ ਜੀ ਨੇ ਆਪਣੇ ਲੇਖਣ ਦੇ ਤਰੀਕੇ ਨਾਲ ਆਪਣੇ ਵਤਨ ਦੇ ਬਹੁ ਵੱਡੇ ਤਬਕੇ ਨੂੰ ਪ੍ਰਭਾਵਿਤ ਕੀਤਾ ਅਤੇ ਉਹਨੇ ਵਿੱਚ ਦੇਸ਼ ਪ੍ਰੇਮ ਜਗਾਇਆ। ਉਹਨੇ ਦੇ ਭਾਸ਼ਣ ਵੀ ਬੜੇ ਓਜਸਵੀ ਅਤੇ ਦੇਸ਼ ਪ੍ਰੇਮ ਨਾਲ ਓਤ ਪ੍ਰੋਤ ਹੁੰਦੇ ਹਨ। ਇਹਨੇ ਦੇ ਰਚਨਾਵਾਂ ਆਉਣ ਵਾਲੇ ਕਈ ਯੁੱਗੇ ਤੋਂ ਹੀ ਆਮ ਆਦਮੀ ਵਾਸਤੇ ਪ੍ਰੇਰਣਾ ਦੇ ਸਰੋਤ ਬਣੇ ਰਹੇ ਸਨ। ਰਾਸ਼ਟਰ ਨੇ ਸਾਹਿਤ ਦੀ ਦੁਨੀਆ ਦਾ ਇਹ ਅਨਮੋਲ ਹੀਰਾ 30 ਜਨਵਰੀ 1968 ਨੂੰ ਖੋ ਦਿੱਤਾ ਅਤੇ ਪੰਡਿਤ ਜੀ 79 ਸਾਲ ਦਾ ਆਪਣਾ ਸੰਘਰਸ਼ਪੂਰਨ ਜੀਵਨ ਜੀ ਕੇ ਅੰਤਹੀਨ ਯਾਤਰਾ 'ਤੇ ਨਿਕਲ ਗਏ। ਦੇਸ਼ ਨੂੰ ਉਹਨੇ ਦੇ ਲੇਖਣ ਕੋਲੋਂ ਬਹੁ ਉਮੀਦਾਂ ਹਨ। ਮੱਧ ਪ੍ਰਦੇਸ਼ ਸਾਹਿਤ ਅਕਾਦਮੀ ਦੇਸ਼ ਦੀ ਕੋਈ ਵੀ ਭਾਸ਼ਾ ਦੇ ਕਾਬਿਲ ਕਵੀ ਨੂੰ ਮਾਖਣ ਲਾਲ ਚਤੁਰਵੇਦੀ ਪੁਰਸਕਾਰ ਦਿੰਦੀ ਹੈ, ਜਿਹੜਾ ਕਿ ਪੰਡਿਤ ਜੀ ਦੇ ਦੇਹਾਂਤ ਦੇ 19 ਸਾਲ ਬਾਅਦ 1987 ਕੋਲੋਂ ਸ਼ੁਰੂ ਕੀਤਾ ਗਿਆ। ਭਾਰਤ ਦੇ ਪੋਸਟ ਅਤੇ ਟੈਲੀਗ੍ਰਾਫ ਡਿਪਾਰਟਮੈਂਟ ਨੇ ਵੀ ਮਾਖਣ ਲਾਲ ਚਤੁਰਵੇਦੀ ਨੂੰ ਸਨਮਾਨ ਦਿੰਦੇ ਹੋਏ ਪੋਸਟੇਜ ਸਟੈਂਪ ਦੀ ਸ਼ੁਰੂ ਕੀਤੀ ਹੈ। ਇਹ ਸਟੈਂਪ ਪੰਡਿਤ ਜੀ ਦੇ 88ਵੇਂ ਜਨਮ ਦਿਨ 4 ਅਪ੍ਰੈਲ 1977 ਨੂੰ ਜਾਰੀ ਕੀਤੀ ਗਈ। ਆਖਿਰ ਵਿੱਚ ਉਹਨਾਂ ਦੀ ਕਵਿਤਾ ਦੇ ਕੁਝ ਸਤਰਾਂ ਪੜ੍ਹ ਕੇ ਮੈਂ ਆਪਣੀ ਵਾਰਤਾ ਖਤਮ ਕਰੇ ਸਾਂ। ਸ਼ਵੇਤ ਕੇਸ਼ ਭਾਈ ਹੋਨੇ ਕੋ ਹੈ ਸ਼ਵੇਤ ਪੁਤਲੀਆਂ, ਬਾਕੀ ਆਇਆ ਥਾ ਇਸ ਘਰ ਏਕਾਕੀ, ਜਾਨੇ ਦੋ ਮੁਝਕੋ ਏਕਾਕੀ, ਆਪਣਾ ਕਿਰਪਾਦਾਨ ਇਕੱਤ੍ਰਿਤ ਕਰ ਲੇ, ਉਸੇ ਜੀ ਬਹਿਲਾ ਲੇ, ਯੁੱਗ ਕੀ ਹੋਲੀ ਮੰਗ ਰਹੀ ਹੈ, ਆਓ ਉਸਮੇ ਆਗ ਲਗਾ ਦੇ, ਮਤ ਬੋਲੋ ਵੋ ਰਸ ਕੀ ਬਾਤੇ, ਰਸ ਉਸਕਾ ਜਿਸਕੀ ਤਰੁਣਾਈ, ਰਸ ਉਸਕਾ ਜਿਸਨੇ ਸਿਰ ਸੌਂਪਾ, ਆਗ ਲਗਾ ਬਹੁਤ ਰਮਾਈ, ਮੈਂ ਇਹ ਚਲਾ ਪੱਥਰੋਂ ਪਰ ਚੜ, ਮੇਰਾ ਦਿਲਵਰ ਵਹੀਂ ਮਿਲੇਗਾ, ਫੂਕ ਜਲਾ ਦੇ ਸੋਨਾ ਚਾਂਦੀ, ਤਭੀ ਕ੍ਰਾਂਤੀ ਕਾ ਸੁਮਨ ਖਿਲੇਗਾ, ਮੈਂ ਨਾ ਰਹੂੰਗਾ ਮੁਕਟ ਔਰ ਸਿੰਘਾਸਨ ਨਹੀਂ ਇਹ ਮੂਛ ਮਰੋੜੀ, ਜਾਨੇ ਦੇ ਸਿਰ ਲੇਕਰ ਮੁਝਕੋ, ਲੇ ਸੰਭਾਲੀਏ ਲੋਟਾ ਡੋਰੀ। ਹੁਣੇ ਤੁਸੀਂ ਸੁਣਦੇ ਪਏ ਆਵੇ ਸੂਰਜ ਕਟਪਾਲੀਆ ਕੋਲੋਂ ਵਾਰਤਾ ਮਾਖਣ ਲਾਲ ਚਤੁਰਵੇਦੀ ਦਾ ਜੀਵਨ ਦਰਸ਼ਨ। ਆਓ ਹੁਣ ਸੁਣਦੇ ਹੈ ਸਰਾਇਕੀ ਗੀਤ ਸੰਗੀਤ।
1: ਪਹਿਲਾਂ ਸੁਣੇਂਦੇ ਹਾਂ ਜੀਸ਼ਮ ਖਾਨ ਰੋਖੜੀ ਦਾ ਗਾਇਆ ਗੀਤ।

ਜੀ ਤੁਸਾਂ ਜੀਸ਼ਮ ਖਾਨ ਰੋਖੜੀ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ ਤੇ ਹੁਣ ਮੈਂ ਤੁਹਾ ਕੋ ਸੁਣਵੇਂਦੀ ਪਈ ਹਾਂ ਸਾਫੀਆ ਮਲਿਕ ਦਾ ਗਾਇਆ ਬਹੁ ਵਧੀਆ ਗੀਤ ਖਰਚਾ ਸਾਡਾ ਤੇ ਨਖਰੇ ਲੋਕਾਂ ਦੇ।

ਗੀਤ ਤੁਸਾਂ ਮਹਿਕ ਮਲਿਕ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ ਤੇ ਹੁਣ ਪ੍ਰੋਗਰਾਮ ਦੇ ਅਖੀਰ 'ਚ ਸੁਣਦੇ ਹਾਂ ਇਹ ਗੀਤ ਆ ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ ਆਜਾ ਪਰਦੇਸੀਆ ਵਾਸਤਾਈ ਪਿਆਰ ਦਾ।

ਯੋਗ ਆਪਾਂ ਕਰਦਾ ਰਵਾਂ। ਇੰਗ ਵਾਸਤੇ ਆਪਾਂ ਨੇ ਜ਼ਿਆਦਾ ਕੋ ਨਹੀਂ, ਅਬ ਸਾਉਣ ਕੋ ਮਹੀਨੋ ਆਵੇ ਤੋ ਕਮ ਸੇ ਕਮ 10 ਵਰਕਸ਼ ਆਪਣੇ ਲਗਾਵਾਂ, ਔਰ ਬੀ ਛੂਈ ਆਪਾਂ ਨੀਮ ਕੋ ਤੇਲ, ਨੀਮ ਕੀ ਖੜੀ, ਨੀਮ ਕੀ ਖਾਦ ਬਣਾ ਸਕਾਂ ਔਰ ਆਪਣੀ ਕਿਸਾਨੀ ਅੰਦਰ ਉਪਯੋਗ ਮੈਂ ਲੈ ਸਕਾਂ। ਸੁਣ ਲਿਆ ਇੱਕ ਔਰ ਗੀਤ।